0: ਉਥੇ ਕਿ ਨਾ ਗੰਨੇ ਨੂੰ ਰਨੇ ਨਿਯਮ ਦਾ ਤਗੇਂਗੇ
1: ਚਰਸੇਤ ਅਗੋਗੀ ਮੀਟਰ ਕੋ ਬੰਗਲਿਆ ਤਬ ਜੋਵਾ ਕੋਗੂ ਇਹ ਤਬ ਵਿਤ ਨਤਲੀਲ ਅੰਦਾਇ ਤਬ ਲੋਗ ਵਿਚ ਤਲੀਲ ਅਚਨ ਵਗੇ ਚਗੇ ਲਾਸੁਨੇ ਨਾ ਅਗੀ